ਜੀ ਸਾਮੀਨ, ਸੈਯਦ ਇਕਬਾਲ ਮਲਨਗਾਮੀ ਪੇਸ਼ ਕਰ ਰਿਹਾ ਸੀ ਗੀਤ। ਅਤੇ ਸਾਮੀਨ, ਆਲਮੀ ਮਾਹਰੀਨ ਦਾ ਆਖਣਾ ਹੈ ਕਿ ਦੁਨੀਆ ਦੀ ਆਬਾਦੀ ਇਸ ਤੇਜ਼ੀ ਨਾਲ ਵੱਧ ਰਹੀ ਹੈ ਅਤੇ ਇਸ ਵਾਸਤੇ ਵਸਾਇਲ ਪੂਰੇ ਨਹੀਂ ਹੋ ਸਕਦੇ। ਜਿਸ ਤਰ੍ਹਾਂ ਖੁਰਾਕ ਦੀ ਫਰਾਹਮੀ, ਇਲਾਜ, ਰਿਹਾਇਸ਼, ਤਾਲੀਮ ਔਰ ਬਾਕੀ ਬੁਨਿਆਦੀ ਚੀਜ਼ਾਂ ਜਿਹੜੀਆਂ ਬਣੀ ਨੋ ਇਨਸਾਨ ਵਾਸਤੇ ਜ਼ਰੂਰੀ ਹੈ। 11 ਜੁਲਾਈ 1987 ਕੋ ਜਦ ਦੁਨੀਆ ਦੀ ਆਬਾਦੀ 5 ਅਰਬ ਤੱਕ ਪਹੁੰਚੀ ਅਤੇ ਵਰਲਡ ਬੈਂਕ ਵਿੱਚ ਕੰਮ ਕਰਨ ਵਾਲੇ ਸੀਨੀਅਰ ਡੈਮੋਗ੍ਰਾਫਰ ਡਾਕਟਰ ਕੇਸੀ ਜ਼ਕਰੀਆ ਸੋਨ ਤਜਵੀਜ਼ ਪੇਸ਼ ਕੀਤੀ ਸੀ ਕਿ ਆਬਾਦੀ ਦਾ ਆਲਮੀ ਦਿਨ ਮਨਾਇਆ ਜੁਲੈ ਅਤੇ ਮਸਲਿਆਂ ਉੱਤੇ ਕਾਬੂ ਕੀਤਾ ਜੁਲੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਹਰ ਸਾਲ ਕਰੋੜਾਂ ਇਨਸਾਨਾਂ ਦਾ ਵਾਧਾ ਹੁੰਦਾ ਜੁਲਦਾ ਹੈ ਅਤੇ ਇੱਧਰੋਂ ਵਸੀਲੇ ਘੱਟਦੇ ਜੁਲਦੇ ਹਨ। ਸਾਮੀਨ, ਪ੍ਰੋਗਰਾਮ ਜਾਰੀ ਹੈ ਅਤੇ ਆਓ ਅੱਗੇ ਅਨਾਇਤੁੱਲਾ ਖਾਨ ਦੀ ਆਵਾਜ਼ ਵਿੱਚ ਸੁਣਦੇ ਹਾਂ ਇਹ ਗੀਤ।